ਉਹਨੇ ਪਕੜੇਗਾ ਭਾਂਜਾ ਬਾਦਸ਼ਾਹ ਰੇ ਜਿਸ ਮੱਛਲੀ ਨੇ ਖੀਰ ਏ ਜੀ ਹੋਰ ਕਿਆ ਤੋ ਪਕੜੇ ਸਾਂਝਾ ਬਾਦਸ਼ਾਹ ਮੱਛਲੀ ਨੇ ਰੇ ਕੀ ਮੀਆਂ ਮੇਰੇ ਹੱਥਾਂ ਜੜੇ ਦੇ